0: ਇਹ ਤੇ ਜੋ ਆਵਾਜ਼ 91.6 ਸਿੰਧ ਜੋ ਆਵਾਜ਼ ਉਦੰਦਾ ਰਹੋ ਉਦੰਦਾ ਰਹੋ
1: ਜਿਸ ਧਰਤੀ ਸੇ ਜੁੜਾ ਹੈ ਕਲੰਦਰ ਲਾਲ ਸ਼ਹਿਬਾਜ਼
2: ਉਸੀ ਖਿੱਤੇ ਕੀ ਬਣੀ ਹੈ ਆਵਾਜ਼
1: GA FM ਨੈਟਵਰਕ
2: ਸਿੰਧ ਕੀ ਆਵਾਜ਼।